ਕੰਬਨ ਸਰੀ ਹਟਕ ਦਾ ਅੰਬੀਰ ਕਲੀ ਕੇ ਰਖਣਾ ਅਕਸਰ ਚੀ ਕਲਬਾ ਦੇ ਜਿੰਨ ਮਸਮ ਸ਼ੋ ਨਜ਼ਮਾ ਪੇ ਬਚਾ ਦਲੇ ਨਮਾ ਡੇਰ ਜ਼ਿਆਤ ਮਖਤਲਫ ਕਿਸਮ ਕੇ ਕ੍ਰੀਮ ਇਸਤੇਮਾਲ ਕਰ ਨਮਾ ਤੇ ਬਿਹੀ ਰਿਜ਼ਲ